0: ਹੌਲੀ ਹੌਲੀ ਵਿਅਕਤੀ ਦੀ ਯਾਦਾਸ਼ਤ, ਸੋਚਣ ਦੀ ਸ਼ਕਤੀ ਅਤੇ ਰੋਜ਼ਾਨਾ ਦੇ ਕੰਮ ਕਰਨ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ। ਅਲਜ਼ਾਈਮਰ ਦੇ ਮਰੀਜ਼ ਰੋਜ਼ਮਰ੍ਹਾ ਦੇ ਕੰਮਕਾਰ ਅਤੇ ਆਪਣੇ ਨਾਲ ਜੁੜੀਆਂ ਜ਼ਰੂਰੀ ਜਾਣਕਾਰੀਆਂ ਨੂੰ ਯਾਦ ਰੱਖਣ ਵਿੱਚ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਨੇ। ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣ ਆਮ ਤੌਰ ਤੇ ਉਮਰ ਵਧਣ ਨਾਲ ਜੋੜ ਕੇ ਨਜ਼ਰ ਅੰਦਾਜ਼ ਕਰ ਦਿੱਤੇ ਜਾਂਦੇ ਨੇ। ਅਲਜ਼ਾਈਮਰ ਦੇ ਰੋਗੀ ਵਾਰ ਵਾਰ ਗੱਲਾਂ ਜਾਂ ਚੀਜ਼ਾਂ ਨੂੰ ਭੁੱਲ ਜਾਂਦੇ ਨੇ ਅਤੇ ਉਹਨਾਂ ਦੇ ਸੁਭਾਅ ਅਤੇ ਵਿਵਹਾਰ ਵਿੱਚ ਅਚਾਨਕ ਬਦਲਾਅ ਵੀ ਹੁੰਦਾ ਹੈ। ਅਲਜ਼ਾਈਮਰ ਦੇ ਮਰੀਜ਼ਾਂ ਨੂੰ ਪਿਆਰ, ਹਮਦਰਦੀ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ। ਸਿਹਤਮੰਦ ਜੀਵਨ ਸ਼ੈਲੀ, ਪੌਸ਼ਟਿਕ ਆਹਾਰ, ਨਿਯਮਤ ਕਸਰਤ ਅਤੇ ਦਿਮਾਗੀ ਤੌਰ ਤੇ ਸਰਗਰਮ ਰਹਿਣ ਨਾਲ ਇਸ ਬਿਮਾਰੀ ਦੇ ਜੋਖਮ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਅੱਜ ਦਾ ਦਿਨ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਇਹ ਦਿਨ ਪੂਰੀ ਦੁਨੀਆ ਨੂੰ ਅਮਨ, ਭਾਈਚਾਰੇ ਅਤੇ ਅਹਿੰਸਾ ਦਾ ਸੁਨੇਹਾ ਦਿੰਦਾ ਹੈ। ਸ਼ਾਂਤੀ ਮਨੁੱਖੀ ਜੀਵਨ ਦਾ ਆਧਾਰ ਹੈ। ਜਿੱਥੇ ਸ਼ਾਂਤੀ ਹੁੰਦੀ ਹੈ, ਉੱਥੇ ਹੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਸੰਭਵ ਹੈ। ਦੁਨੀਆ ਭਰ ਦੇ ਦੇਸ਼ਾਂ ਵਿੱਚ ਆਪਸੀ ਪ੍ਰੇਮ, ਅਹਿੰਸਾ ਅਤੇ ਭਾਈਚਾਰਕ ਸਾਂਝ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਹੀ ਸੰਯੁਕਤ ਰਾਸ਼ਟਰ ਵੱਲੋਂ ਸਾਲ 1981 ਵਿੱਚ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ। ਅੰਤਰਰਾਸ਼ਟਰੀ ਸ਼ਾਂਤੀ ਦਿਵਸ ਸਾਨੂੰ ਯਾਦ ਕਰਵਾਉਂਦਾ ਹੈ ਕਿ ਯੁੱਧ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ, ਸਗੋਂ ਗੱਲਬਾਤ ਅਤੇ ਪਿਆਰ ਨਾਲ ਹੁੰਦਾ ਹੈ। ਇਹ ਦਿਨ ਮਨੁੱਖੀ ਅਧਿਕਾਰਾਂ ਅਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ। ਸ਼ਾਂਤੀ ਸਿਰਫ ਜੰਗ ਨਾ ਹੋਣ ਦਾ ਨਾਮ ਨਹੀਂ ਹੈ, ਸਗੋਂ ਇਹ ਇੱਕ ਦੂਜੇ ਨੂੰ ਸਮਝਣ, ਇੱਕ ਦੂਜੇ ਦਾ ਸਤਿਕਾਰ ਕਰਨ ਅਤੇ ਰਲ ਮਿਲ ਕੇ ਅੱਗੇ ਵਧਣ ਦਾ ਨਾਮ ਹੈ। ਤੇ ਆਓ ਅੱਜ ਦੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਣਦੇ ਹਾਂ ਇਹ ਵਾਰਤਾ, ਨਾਰੀ ਆਤਮ ਨਿਰਭਰਤਾ ਅਤੇ ਸਸ਼ਕਤੀਕਰਨ, ਤੇ ਵਾਰਤਾਕਾਰ ਨੇ ਡਾਕਟਰ ਸਾਰਿਕਾ ਸ਼ਰਮਾ।
1: ਸਮੁੱਚੇ ਵਿਸ਼ਵ ਦੀ ਅੱਧੀ ਵਸੋਂ ਨਾਰੀ ਕਿਸੇ ਵੀ ਖੁਸ਼ਹਾਲ ਸਮਾਜ ਅਤੇ ਦੇਸ਼ ਦੇ ਲਗਾਤਾਰ ਵਿਕਾਸ ਕਰਨ ਦੀ ਦਿਸ਼ਾ ਵਿੱਚ ਸਭ ਤੋਂ ਮਜ਼ਬੂਤ ਅਤੇ ਮਹੱਤਵਪੂਰਨ ਨੀਂਹ ਹੁੰਦੀ ਹੈ। ਅਜੋਕੇ ਸਮੇਂ ਦੌਰਾਨ ਨਾਰੀ ਦੀ ਆਤਮ ਨਿਰਭਰਤਾ ਅਤੇ ਸਸ਼ਕਤੀਕਰਨ ਨੂੰ 21ਵੀਂ ਸਦੀ ਦੀ ਇੱਕ ਬਹੁਤ ਵੱਡੀ ਲੋੜ ਮੰਨਿਆ ਗਿਆ ਹੈ। ਇਸ ਪਰਿਪੇਖ ਅਧੀਨ ਬਦਲਦੇ ਗਲੋਬਲੀ ਪ੍ਰਸੰਗਾਂ ਤੇ ਸੰਦਰਭਾਂ ਵਿੱਚ ਮੁੜ ਨਵੀਂ ਦ੍ਰਿਸ਼ਟੀ ਤੋਂ ਪੁਨਰ ਵਿਚਾਰ ਕਰਨ ਦੀ ਜ਼ਰੂਰਤ ਵੀ ਦਿਖਾਈ ਦਿੰਦੀ ਹੈ, ਤਾਂ ਕਿ ਇਸ ਦੀ ਦਿਸ਼ਾ ਅਤੇ ਦਸ਼ਾ ਨੂੰ ਲੈ ਕੇ ਨਵੀਆਂ ਸੰਭਾਵਨਾਵਾਂ ਅਤੇ ਅੰਤਰਦ੍ਰਿਸ਼ਟੀਆਂ ਨੂੰ ਉਜਾਗਰ ਕੀਤਾ ਜਾ ਸਕੇ। ਨਾਰੀ ਦੇ ਸਸ਼ਕਤੀਕਰਨ ਦੀ ਪ੍ਰਕਿਰਿਆ ਅਤੇ ਮੁੱਦਾ ਆਰੰਭ ਤੋਂ ਜਟਿਲ ਅਤੇ ਬਹੁ ਅਰਥੀ ਰਿਹਾ ਹੈ, ਲੇਕਿਨ ਇੱਕ ਮਹੱਤਵਪੂਰਨ ਤੱਥ ਇਹੋ ਹੈ ਕਿ ਇਸ ਦੀ ਪ੍ਰਕਿਰਿਆ ਅਧੀਨ ਨਾਰੀ ਦੀ ਆਤਮ ਨਿਰਭਰਤਾ ਹੀ ਉਸਦੇ ਆਤਮ ਵਿਸ਼ਵਾਸ, ਸਮਰਥਾਵਾਂ ਅਤੇ ਸਵੈਮਾਣ ਦੀ ਨਵੀਂ ਪਛਾਣ ਵੀ ਸਿਰਜਦੀ ਹੈ। ਦਰਅਸਲ ਨਾਰੀ ਸਸ਼ਕਤੀਕਰਨ ਦਾ ਅਰਥ ਹੈ ਨਾਰੀ ਨੂੰ ਸ਼ਕਤੀਹੀਣ ਸਥਿਤੀ ਤੋਂ ਸ਼ਕਤੀਸ਼ਾਲੀ ਸਥਿਤੀ ਵੱਲ ਵਧਾਉਣਾ। ਮਰਦਾਂ ਵਾਂਗ ਔਰਤਾਂ ਕਿਸੇ ਵੀ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹਨ, ਫਿਰ ਵੀ ਉਹਨਾਂ ਦੀ ਸਰਗਰਮੀ ਅਤੇ ਸਰਪ੍ਰਸਤੀ ਸਮਾਜਕ, ਆਰਥਿਕ, ਰਾਜਨੀਤਿਕ ਗਤੀਵਿਧੀਆਂ ਵਿੱਚ ਬਹੁਤ ਘੱਟ ਹੈ। ਜੇ ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਬਹੁਤ ਘੱਟ ਵੱਧ ਹੀ ਸਮਾਜ ਵਿੱਚ ਪੈਸਿਵ ਲਾਭ ਪਾਤਰ ਰਹੀਆਂ ਹਨ। ਔਰਤ ਬਾਰੇ ਸਮਾਜ ਵਿੱਚ ਲਗਾਤਾਰ ਹੁੰਦੇ ਆ ਰਹੇ ਅਵਮੁਲੀਕਰਨ ਅਤੇ ਕਮਜ਼ੋਰ ਕੜੀ ਹੋਣ ਦੇ ਗਲਤ ਦ੍ਰਿਸ਼ਟੀਕੋਣ ਕਰਕੇ ਵੀ ਔਰਤ ਦੇ ਸਸ਼ਕਤੀਕਰਨ ਦਾ ਮਹੱਤਵ ਹੋਰ ਵੀ ਵਧੇਰੇ ਸਾਰਥਕ ਅਤੇ ਪ੍ਰਾਸੰਗਿਕ ਬਣਦਾ ਹੈ। ਔਰਤਾਂ ਨੂੰ ਸਮਾਜਕ, ਆਰਥਿਕ, ਰਾਜਨੈਤਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਨ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ। ਔਰਤਾਂ ਨੂੰ ਆਪਣੇ ਫੈਸਲੇ ਆਪ ਲੈਣ ਦਾ ਹੱਕ ਪ੍ਰਦਾਨ ਕਰਨਾ ਅਤੇ ਉਹਨਾਂ ਨੂੰ ਇਸ ਯੋਗ ਬਣਾਉਣਾ ਕਿ ਉਹ ਆਪਣੀ ਜ਼ਿੰਦਗੀ, ਸਿੱਖਿਆ, ਕੈਰੀਅਰ ਅਤੇ ਸਿਹਤ ਸੰਬੰਧੀ ਫੈਸਲਿਆਂ ਨੂੰ ਬਗੈਰ ਕਿਸੇ ਬਾਹਰੀ ਦਬਾਵ ਦੇ ਆਪਣੇ ਆਪ ਕਰਨ। ਇਸ ਦਿਸ਼ਾ ਵਿੱਚ ਔਰਤ ਸਸ਼ਕਤੀਕਰਨ ਦੇ ਪ੍ਰਮੁੱਖ ਚਾਰ ਥੰਮ ਆਖੇ ਜਾ ਸਕਦੇ ਹਨ। ਇਹਨਾਂ ਵਿੱਚ ਸਭ ਤੋਂ ਮਹੱਤਵਪੂਰਨ ਥੰਮ ਹੈ ਵਿਦਿਅਕ ਸਸ਼ਕਤੀਕਰਨ। ਵਿਦਿਆ ਹਾਸਲ ਕਰਨਾ ਹਰ ਕੁੜੀ ਵਾਸਤੇ ਬਹੁਤ ਜ਼ਰੂਰੀ ਹੈ। ਇਸ ਦੇ ਰਾਹੀਂ ਉਹਦੇ ਅੰਦਰ ਵਿਅਕਤੀਗਤ ਸਮਰੱਥਾ ਅਤੇ ਯੋਗਤਾ ਵਿਕਸਿਤ ਹੁੰਦੀ ਹੈ। ਵਿਦਿਆ ਗਿਆਨ ਹਾਸਲ ਕਰਨਾ ਅੰਧ ਵਿਸ਼ਵਾਸਾਂ, ਰੂੜੀਵਾਦੀ ਭਰਮਾਂ ਨੂੰ ਤੋੜਨਾ ਵੀ ਸਿਖਾਉਂਦਾ ਹੈ। ਜ਼ਿੰਦਗੀ ਵਿੱਚ ਸਹੀ ਗਲਤ ਨਿਰਣੇ ਲੈਣ ਬਾਰੇ ਸਕਾਰਾਤਮਕ ਸੋਚ ਤੇ ਇੱਕ ਦ੍ਰਿਸ਼ਟੀ ਨੂੰ ਵਿਕਸਿਤ ਵੀ ਵਿਦਿਅਕ ਸਸ਼ਕਤੀਕਰਨ ਹੀ ਕਰਦਾ ਹੈ। ਇਸ

ਇਲਾਵਾ ਆਰਥਿਕਤਾ ਦੇ ਪੱਖ ਤੋਂ ਵੀ ਔਰਤ ਨੂੰ ਆਤਮ ਨਿਰਭਰ ਬਣਾਉਂਦਾ ਹੈ। ਇਵੇਂ ਸਿੱਖਿਆ ਹਾਸਲ ਕਰਕੇ ਔਰਤਾਂ ਜੀਵਨ ਦੀ ਗੁਣਵੱਤਾ ਤੋਂ ਜਾਣੂ ਹੁੰਦੀਆਂ ਹਨ। ਅੱਜ ਦੇ ਸਮੇਂ ਵਿੱਚ ਵਿਦਿਆ ਦਾ ਪ੍ਰਚਾਰ ਤੇ ਪ੍ਰਸਾਰ ਹੁਨਰ ਕੌਸ਼ਲ ਨੂੰ ਵਿਕਸਿਤ ਕਰਨ ਨਾਲ ਵੀ ਜੁੜ ਚੁੱਕਿਆ ਹੈ। ਐਸੇ ਕਰਕੇ ਵਿਦਿਅਕ ਅਤੇ ਰੁਜ਼ਗਾਰ ਪ੍ਰਾਪਤੀਆਂ ਕਰਕੇ ਔਰਤ ਨੇ ਘਰ ਪਰਿਵਾਰ ਸਮਾਜ ਅਤੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਔਰਤਾਂ ਨੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਦੇ ਹੋਏ ਵਿਗਿਆਨ, ਟੈਕਨੋਲੋਜੀ, ਪੁਲਾੜ ਯਾਤਰਾ, ਪ੍ਰਸ਼ਾਸਨਿਕ ਸੇਵਾਵਾਂ, ਉੱਦਮੀ ਤੋਂ ਲੈ ਕੇ ਖੇਡਾਂ ਤੱਕ ਨਵੇਂ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਸਿੱਖਿਆ ਹਾਸਲ ਕਰਨ ਦੀ ਰਾਹ ਵਿੱਚ ਆਉਂਦੀਆਂ ਮੁਸ਼ਕਲਾਂ ਨੇ ਵੀ ਉਹਨਾਂ ਅੰਦਰ ਨਵੇਂ ਵਿਚਾਰ ਵਿਜ਼ਨ ਦਿੱਤੇ ਹਨ ਅਤੇ ਮਿਹਨਤ ਕਰਨ ਦੀ ਰਾਹ ਦਿੱਤੀ ਹੈ। ਦੂਜਾ, ਆਤਮ ਨਿਰਭਰਤਾ ਦਾ ਸੰਚਾਰ। ਇਹ ਇੱਕ ਅਜਿਹਾ ਮਹੱਤਵਪੂਰਨ ਥੰਮ ਹੈ, ਜਦੋਂ ਤੱਕ ਕੋਈ ਔਰਤ ਆਰਥਿਕ ਤੌਰ ਤੇ ਕਿਸੇ ਹੋਰ ਤੇ ਨਿਰਭਰ ਹੁੰਦੀ ਹੈ ਤਾਂ ਉਹ ਨਾ ਤਾਂ ਪੂਰੀ ਤਰ੍ਹਾਂ ਸੁਤੰਤਰ ਹੋ ਕੇ ਸਕਾਰਾਤਮਕ ਨਿਰਣੇ ਲੈ ਸਕਦੀ ਹੈ ਅਤੇ ਨਾ ਹੀ ਸਵੈ ਵਿਸ਼ਵਾਸ ਰੱਖ ਪਾਉਂਦੀ ਹੈ। ਆਰਥਿਕ ਰੂਪ ਵਿੱਚ ਆਪਣੇ ਪੈਰਾਂ ਤੇ ਖੜੇ ਹੋਣਾ ਔਰਤ ਦੇ ਅੰਦਰ ਕਈ ਸਕਾਰਾਤਮਕ ਬਦਲਾਵਾਂ ਨੂੰ ਲੈ ਕੇ ਆਉਂਦਾ ਹੈ। ਮਸਲਨ, ਉਸਦਾ ਘਰ ਪਰਿਵਾਰ ਅਤੇ ਸਮਾਜ ਵਿੱਚ ਦਰਜਾ ਮਹੱਤਵਪੂਰਨ ਹੋ ਜਾਂਦਾ ਹੈ। ਉਸਦੇ ਰਾਹੀਂ ਆਖੀ ਗਈ ਗੱਲਾਂ ਨੂੰ ਵਜ਼ਨਦਾਰ ਵੀ ਮੰਨਿਆ ਜਾਂਦਾ ਹੈ। ਔਰਤ ਦੀ ਆਤਮ ਨਿਰਭਰਤਾ ਅਤੇ ਸਸ਼ਕਤੀਕਰਨ ਦੀ ਬਹੁ ਪਾਸਾਰੀ ਭੂਮਿਕਾ ਆਰਥਿਕ, ਸਮਾਜਕ, ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣ ਵਿੱਚ ਬਹੁਤ ਵੱਡੀ ਰਹੀ ਹੈ। ਇਸ ਦੇ ਸਿੱਟੇ ਵਜੋਂ ਹੀ ਉਹ ਆਉਂਦੀਆਂ ਚੁਣੌਤੀਆਂ ਅਤੇ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨ ਵਿੱਚ ਸਮਰੱਥਾ ਹਾਸਲ ਕਰ ਲੈਂਦੀ ਹੈ। ਤੀਜਾ, ਭਾਗੀਦਾਰੀ। ਔਰਤਾਂ ਦੀ ਭਾਗੀਦਾਰੀ ਹਰ ਖੇਤਰ ਵਿੱਚ ਬੇਹੱਦ ਜ਼ਰੂਰੀ ਹੈ। ਇਸ ਦੇ ਰਾਹੀਂ ਹੀ ਪੂਰੇ ਦੇਸ਼ ਅਤੇ ਸਮਾਜ ਦੀ ਤਰੱਕੀ ਹੁੰਦੀ ਹੈ। ਸਮਾਜ ਵਿੱਚ ਗਰੀਬੀ ਘਟਦੀ ਹੈ ਅਤੇ ਔਰਤ ਦੇ ਨਾਲੋ ਨਾਲ ਘਰ ਪਰਿਵਾਰ ਦਾ ਜੀਵਨ ਪੱਧਰ ਵੀ ਉੱਚਾ ਹੁੰਦਾ ਹੈ। ਔਰਤ ਦੇ ਅੰਦਰ ਸਵੈ ਵਿਸ਼ਵਾਸ ਦਾ ਭਾਵ ਅਤੇ ਲੋਕ ਹਿੱਤਾਂ ਵਿੱਚ ਕੰਮ ਕਰਨ ਦਾ ਭਾਵ ਸੰਚਾਰਿਤ ਹੁੰਦਾ ਹੈ। ਭਾਰਤੀ ਸੰਵਿਧਾਨ ਵਿੱਚ ਕੁਝ ਖਾਸ ਉਪਬੰਧ ਉਪਲਬਧ ਹਨ ਜੋ ਖਾਸ ਤੌਰ ਤੇ ਔਰਤ ਸਸ਼ਕਤੀਕਰਨ ਤੇ ਕੇਂਦਰਿਤ ਹਨ ਅਤੇ ਕਾਨੂੰਨੀ ਪੱਧਰ ਤੇ ਸਮਾਜ ਵਿੱਚ ਹੁੰਦੇ ਔਰਤਾਂ ਵਿਰੁੱਧ ਵਿਤਕਰੇ ਨੂੰ ਰੋਕਦੇ ਹਨ। ਧਾਰਾ 14 ਕਾਨੂੰਨ ਦੇ ਸਾਹਮਣੇ ਲਿੰਗੀ ਸਮਾਨਤਾ ਅਤੇ ਔਰਤਾਂ ਲਈ ਧਾਰਾ 15 ਵਿੱਚ ਵਿਚਲੇ ਉਪਬੰਧਾਂ ਵਿੱਚ ਔਰਤ ਦੇ ਸਸ਼ਕਤ ਕਰਨ ਬਾਰੇ ਵਿਚਾਰ ਦੱਸੇ ਗਏ ਹਨ। ਇਸ ਪੱਖ ਤੋਂ ਸਮੁੱਚੀ ਜਾਣਕਾਰੀ ਤਾਂ ਹੀ ਸੰਭਵ ਹੋਵੇਗੀ ਜੇ ਉਹ ਆਪ ਸਮਾਜਕ ਰਾਜਨੀਤਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਨ। ਇਉਂ ਇੱਕ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਵਿੱਚ ਉਸਦੀ ਭਾਗੀਦਾਰੀ ਸੰਭਵ ਹੋ ਸਕਦੀ ਹੈ। ਚੌਥਾ, ਮਨੋ ਸੰਰਚਨਾ ਦੇ ਪੱਖੋਂ। ਅੱਜ ਦੇ ਸਮੇਂ ਆਧੁਨਿਕ ਕੰਮਕਾਜੀ ਅਤੇ ਘਰੋਗੀ ਜੀਵਨ ਨੂੰ ਜਿਉਂਦੀ ਔਰਤ ਲਈ ਮਨੋਵਿਗਿਆਨਕ ਜਾਂ ਮਾਨਸਿਕ ਸਸ਼ਕਤੀਕਰਨ ਦੀ ਬਹੁਤ ਵੱਡੀ ਲੋੜ ਹੈ। ਅੱਜ ਰੁਝੇਵਿਆਂ ਭਰੇ ਜੀਵਨ ਵਿੱਚ ਔਰਤ ਦੀ ਭੂਮਿਕਾ ਬਹੁ ਪੱਖੀ ਬਣ ਚੁੱਕੀ ਹੈ, ਜਿਸ ਕਰਕੇ ਘਰੋਗੀ ਅਤੇ ਬਾਹਰਲੇ ਕੰਮਕਾਜੀ ਸੰਸਾਰ ਵਿੱਚ ਟਕਰਾਓ, ਤਣਾਓ ਜਾਂ ਸੰਘਰਸ਼ ਵੀ ਵੱਧ ਘੱਟ ਚੁਣੌਤੀ ਭਰਿਆ ਹੁੰਦਾ ਜਾ ਰਿਹਾ ਹੈ। ਇਸ ਬਾਰੇ ਸੁਚੇਤ ਕਰਦੇ ਹੋਏ ਔਰਤ ਦੀ ਸਿਹਤ ਅਤੇ ਮਾਨਸਿਕ ਪੱਧਰ ਤੇ ਉਠਾਣ ਅਪਲਿਫਟ ਕਰਨਾ ਵੀ ਅਜੋਕੇ ਸਮੇਂ ਦਾ ਮੁੱਦਾ ਹੈ। ਇਸ ਦੇ ਰਾਹੀਂ ਹੀ ਵਿਆਪਕ ਸਸ਼ਕਤੀਕਰਨ ਦਾ ਅਰਥ ਨਵਾਂ ਰੂਪ ਲੈਂਦਾ ਹੈ। ਇਸ ਦੇ ਲਈ ਜ਼ਰੂਰੀ ਹੈ ਔਰਤ ਦੀਆਂ ਭਾਵਨਾਵਾਂ, ਵਿਚਾਰਾਂ ਅਤੇ ਫੈਸਲਿਆਂ ਨੂੰ ਵੀ ਮਹੱਤਵ ਦਿੱਤਾ ਜਾਵੇ। ਦੂਜੇ, ਉਹਨਾਂ ਨੂੰ ਸਾਹਿਤਕ, ਸੱਭਿਆਚਾਰਕ, ਕਲਾਤਮਕ ਗਤੀਵਿਧੀਆਂ ਆਦਿ ਨਾਲ ਜੁੜਨ ਲਈ ਪ੍ਰੇਰਿਤ ਕਰਨਾ। ਇੱਕ ਸਿਹਤਮੰਦ ਸਸ਼ਕਤ ਔਰਤ ਦੀ ਹਰ ਖੇਤਰ ਵਿੱਚ ਉਪਲਬਧੀਆਂ ਹਾਸਿਲ ਹੁੰਦੀਆਂ ਹਨ। ਦੂਜੇ, ਅਕਦੀ ਥੱਕਦੀ ਔਰਤ ਨੂੰ ਨਵੀਂ ਸ਼ਕਤੀ ਤੇ ਸਮਰੱਥਾ ਵੀ ਹਾਸਿਲ ਹੁੰਦੀ ਹੈ। ਇਸ ਕਰਕੇ ਦੁਨੀਆਂ ਦੀ ਅੱਧੀ ਆਬਾਦੀ ਦੀ ਬੁੱਧੀ, ਹੁਨਰ ਅਤੇ ਸਿਰਜਣਾਤਮਕਤਾ ਬਿਹਤਰ ਜੀਵਨ ਜਿਉਣ ਅਤੇ ਫੈਸਲੇ ਲੈਣ ਵਿੱਚ ਸਹਾਇਕ ਹੁੰਦੀ ਹੈ। ਮਨੋਵਿਗਿਆਨਕ ਪੱਖ ਤੋਂ ਔਰਤਾਂ ਦੀ ਦਸ਼ਾ ਸੁਧਾਰਨਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਸਦੀਆਂ ਤੋਂ ਚੱਲੀ ਆ ਰਹੀ ਪੱਖਪਾਤੀ ਸੋਚ, ਪਰਿਵਾਰ ਦੇ ਦਬਾਓ ਅਤੇ ਜ਼ਿੰਮੇਵਾਰੀਆਂ ਕਰਕੇ ਘੱਟ ਆਤਮ ਵਿਸ਼ਵਾਸ ਅਤੇ ਹੀਣਤਾ ਭਾਵ ਦਾ ਸ਼ਿਕਾਰ ਔਰਤਾਂ ਹੁੰਦੀਆਂ ਰਹੀਆਂ ਹਨ। ਇਸ ਦਿਸ਼ਾ ਵਿੱਚ ਉਹਨਾਂ ਦੀ ਸਵੈ ਪਛਾਣ ਨੂੰ ਵੱਖਰੀ ਸ਼ਖਸੀਅਤ ਵਜੋਂ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਘਰ ਅਤੇ ਸਮਾਜ ਵਿੱਚ ਸਾਂਝੀ ਜ਼ਿੰਮੇਵਾਰੀ ਅਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਔਰਤ ਮਰਦ ਦੋਹਾਂ ਅੰਦਰ ਵਿਕਸਿਤ ਕਰਨਾ ਵੀ

0: ਵਿਆਪਕ ਸਸ਼ਕਤੀਕਰਨ ਨੂੰ ਪ੍ਰਫੁੱਲਿਤ ਕਰਨ ਵਿੱਚ ਮਦਦਗਾਰ ਬਣਦਾ ਹੈ। ਆਧੁਨਿਕ ਸਮੇਂ ਵਿੱਚ ਸਮਾਜਕ, ਰਾਜਨੀਤਕ ਅਤੇ ਵੱਡੀਆਂ ਵੱਡੀਆਂ ਤਬਦੀਲੀਆਂ ਹੋਣ ਕਰਕੇ ਔਰਤ ਨਾਲ ਹੋਰ ਵੱਖਰੇ ਸੰਬੋਧਨ ਜਾਂ ਸ਼ਬਦਾਵਲੀ ਵੀ ਵਰਤੀ ਜਾਣ ਲੱਗ ਪਈ ਹੈ, ਜਿਵੇਂ ਪੜ੍ਹੀ ਲਿਖੀ ਔਰਤ, ਕੰਮਕਾਜੀ, ਪੇਸ਼ੇਵਰ, ਆਤਮ ਨਿਰਭਰ ਔਰਤ, ਉੱਦਮੀ, ਨਾਰੀਵਾਦੀ, ਅਧਿਆਪਕਾ, ਲੇਖਕਾ, ਵਿਗਿਆਨਕ ਆਦਿ। ਇਵੇਂ ਸਮਾਜ ਦੀ ਮਾਨਸਿਕਤਾ ਵਿੱਚ ਕੁੜੀ, ਚਿੜੀ, ਧੀ, ਧਿਆਣੀ ਵਰਗੇ ਸ਼ਬਦ ਭਾਵਨਾਤਮਕ ਨੇੜਤਾ ਅਤੇ ਮਮਤਾ ਭਰੇ ਬੋਲ ਪ੍ਰਦਾਨ ਕਰਦੇ ਹੋਏ ਔਰਤ ਨੂੰ ਮਾਨਸਿਕ ਭਾਵਨਾਤਮਕ ਬਲ ਪ੍ਰਦਾਨ ਕਰਦੇ ਆ ਰਹੇ ਹਨ। ਇਹੀ ਕਾਰਨ ਹੈ ਕਿ ਵੱਖ ਵੱਖ ਖੇਤਰਾਂ ਵਿੱਚ ਉਪਲਬਧੀਆਂ ਹਾਸਲ ਕਰਦੀ ਪੰਜਾਬਣ ਔਰਤ ਨੇ ਸਮੁੱਚੇ ਵਿਸ਼ਵ ਮੰਚ ਤੇ ਆਤਮ ਗੌਰਵ ਵਧਾਇਆ ਹੈ। ਇਵੇਂ ਔਰਤ ਵਿਸ਼ਵ ਮੰਚ ਤੇ ਆਤਮ ਗੌਰਵ ਵਧਾਉਂਦੇ ਹੋਏ ਔਰਤ ਸਸ਼ਕਤੀਕਰਨ ਵਿੱਚ ਸਾਡੀ ਲੋਕ ਧਾਰਾ, ਵਿਰਾਸਤ ਅਤੇ ਸਾਹਿਤ ਦੀ ਵੀ ਵੱਡੀ ਭੂਮਿਕਾ ਰਹੀ ਹੈ। ਇਸ ਦੇ ਪ੍ਰਭਾਵ ਕਰਕੇ ਸ਼ੋਸ਼ਣ ਅਤੇ ਪਿੱਛਾ ਖਿੱਚੂ ਪ੍ਰਤੀਮਾਨਾਂ ਬਾਰੇ ਖਾਮੋਸ਼ੀ ਨਹੀਂ ਵਰਤਦੀ ਅਤੇ ਸਵੈ ਚੇਤਨ ਹੋ ਕੇ ਔਰਤ ਅੱਗੇ ਵਧ ਰਹੀ ਹੈ। ਇਸ ਦਿਸ਼ਾ ਵਿੱਚ ਸਮੇਂ ਸਮੇਂ ਸਿਰ ਨਾਰੀ ਸਥਿਤੀ ਨੂੰ ਸੁਧਾਰਨ ਲਈ ਕਈ ਇਤਿਹਾਸਕ ਕਦਮਾਂ ਤੇ ਨੀਤੀਆਂ ਨੂੰ ਲਾਗੂ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸਿੱਖਿਆ, ਹੁਨਰ ਸਿਖਲਾਈ, ਸੰਸਥਾਗਤ ਕਰਜ਼ੇ ਤੱਕ ਔਰਤਾਂ ਦੀ ਪਹੁੰਚ ਨੂੰ ਆਸਾਨ ਕੀਤਾ ਜਾ ਰਿਹਾ ਹੈ। ਉਦਾਹਰਣ ਲਈ ਮੁਦਰਾ ਯੋਜਨਾ, ਉਜਵਲਾ ਯੋਜਨਾ ਅਤੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਔਰਤ ਵਿਕਾਸ ਦੇ ਨਾਲ ਨਾਲ ਔਰਤ ਵਿਕਾਸ ਦੀ ਅਗਵਾਈ ਕਰਨ ਦਾ ਕਾਰਜ ਵੀ ਕਰਦੇ ਹਨ। ਹਾਲਾਂਕਿ ਹਾਲੇ ਹੋਰ ਸਫਲ ਰਣਨੀਤੀਆਂ ਦੀ ਪਛਾਣ ਕਰਨੀ ਜ਼ਰੂਰੀ ਹੈ।
1: ਹੁਣੇ ਤੁਸੀਂ ਸੁਣ ਰਹੇ ਸੀ ਡਾਕਟਰ ਸਾਰਿਕਾ ਸ਼ਰਮਾ ਦੀ ਵਾਰਤਾ ਨਾਰੀ ਆਤਮ ਨਿਰਭਰਤਾ ਅਤੇ ਸਸ਼ਕਤੀਕਰਨ। ਹੁਣ ਸਰਵਣ ਕਰਦੇ ਹਾਂ ਸ਼ਬਦ ਤੇ ਸ਼ੁਰੂਆਤ ਕਰਦੇ ਹਾਂ ਭਾਈ ਹਰਚੰਦ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਸ ਸ਼ਬਦ ਦੇ ਨਾਲ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸਾ।

ਇਹ ਸ਼ਬਦ ਤੁਸੀਂ ਭਾਈ ਹਰਚੰਦ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਮੇਰਾ ਮੁਝਮੇ ਕਿਛ ਨਾਹੀਂ, ਜੋ ਕਿਛ ਹੈ ਸੋ ਤੇਰਾ। ਹੁਣ ਸਰਵਣ ਕਰਦੇ ਹਾਂ ਭਾਈ ਗੋਪਾਲ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਇਹ ਸ਼ਬਦ।

ਇਹ ਸ਼ਬਦ ਤੁਸੀਂ ਭਾਈ ਗੋਪਾਲ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸਰਵਣ ਕਰਦੇ ਹਾਂ ਭਾਈ ਬਲਵਿੰਦਰ ਸਿੰਘ ਰੰਗੀਲਾ ਤੇ ਸਾਥੀਆਂ ਪਾਸੋਂ ਇਹ ਸ਼ਬਦ।

ਇਹ ਸ਼ਬਦ ਤੁਸੀਂ ਭਾਈ ਬਲਵਿੰਦਰ ਸਿੰਘ ਰੰਗੀਲਾ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਆਸ ਹੈ ਕਿ ਅੱਜ ਦਾ ਇਹ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

0: ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्स पर। अब से कुछ ही पलों में आप पंजाबी में समाचार सुनेंगे।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਦਵਾਈਆਂ ਦੇ ਬੁਰੇ ਤੇ ਪ੍ਰਤੀਕੂਲ ਪ੍ਰਭਾਵਾਂ ਦੀ ਨਿਗਰਾਨੀ, ਮੁਲਾਂਕਣ ਤੇ ਰੋਕਥਾਮ ਵਿਚ ਭਾਰਤ ਦਾ ਸਫ਼ਰ ਆਤਮ ਨਿਰਭਰਤਾ ਦੀ ਇਕ ਸ਼ਾਨਦਾਰ ਮਿਸਾਲ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 21ਵੇਂ ਸੈਸ਼ਨ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਭਾਰਤੀ ਵਫਦ ਦੀ ਅਗਵਾਈ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ। ਪਾਕਿਸਤਾਨੀ ਹਵਾਈ ਫੌਜ ਨੇ ਅੱਜ ਤੜਕੇ ਅਫਗਾਨਿਸਤਾਨ ਦੇ ਕੁਨਾਰ ਤੇ ਪਕਤਿਕਾ ਸੂਬਿਆਂ ਵਿਚ ਹਵਾਈ ਹਮਲੇ ਕੀਤੇ ਨੇ ਤੇ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ 2 ਤਮਗੇ ਜਿੱਤੇ ਨੇ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਬਾਜ਼ਾਰ ਵਿਚ ਆਉਣ ਵਾਲੀਆਂ ਜਾਂ ਵਰਤੀਆਂ ਜਾ ਰਹੀਆਂ ਦਵਾਈਆਂ ਦੇ ਬੁਰੇ ਤੇ ਪ੍ਰਤੀਕੂਲ ਪ੍ਰਭਾਵਾਂ ਦੀ ਨਿਗਰਾਨੀ, ਮੁਲਾਂਕਣ ਤੇ ਰੋਕਥਾਮ ਵਿਚ ਭਾਰਤ ਦਾ ਸਫ਼ਰ ਆਤਮ ਨਿਰਭਰਤਾ ਦੀ ਇਕ ਸ਼ਾਨਦਾਰ ਮਿਸਾਲ ਹੈ। ਉਨਾਂ ਇਹ ਗੱਲ ਨਵੀਂ ਦਿੱਲੀ ਵਿਚ ਨੈਸ਼ਨਲ ਫਾਰਮਿਊਲਰੀ ਆਫ਼ ਇੰਡੀਆ ਦੇ 7ਵੇਂ ਐਡੀਸ਼ਨ ਨੂੰ ਜਾਰੀ ਕਰਦਿਆਂ ਕਹੀ। ਸ੍ਰੀਮਤੀ ਪਟੇਲ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ ਦਵਾਈਆਂ ਦੇ ਬੁਰੇ ਪ੍ਰਭਾਵਾਂ ਤੇ ਪ੍ਰਤੀਕੂਲ ਰਿਐਕਸ਼ਨ ਦੀ ਨਿਗਰਾਨੀ ਲਈ 1,100 ਤੋਂ ਵੱਧ ਕੇਂਦਰ ਕੰਮ ਕਰ ਰਹੇ ਨੇ ਅਤੇ ਸਰਕਾਰ ਦਾ ਉਦੇਸ਼ ਇਨ੍ਹਾਂ ਦੀ ਗਿਣਤੀ ਨੂੰ ਮੁੜਦੀਆਂ ਸਿਹਤ ਇਕਾਈਆਂ ਦੇ ਪੱਧਰ ਤੱਕ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਸਿਹਤ ਸੰਗਠਨ ਦੇ ਮਰੀਜ਼ ਸੁਰੱਖਿਆ ਡਾਟਾਬੇਸ ਨੂੰ ਦਵਾਈਆਂ ਦੇ ਮਾੜੇ ਪ੍ਰਭਾਵਾਂ ਅਤੇ ਪ੍ਰਤੀਕੂਲ ਅਸਰਾਂ ਦੀ ਨਿਗਰਾਨੀ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਹ ਜਾਣਕਾਰੀ ਪ੍ਰਦਾਨ ਕਰਨ ਵਿਚ 2014 ਵਿਚ 123ਵੇਂ ਸਥਾਨ ਤੋਂ ਵੱਧ ਕੇ 8ਵੇਂ ਸਥਾਨ ਤੇ ਪਹੁੰਚ ਗਿਆ ਹੈ।
2: India today has risen from the
3: भारत आज WHO के डेटाबेस में दवा सुरक्षा संबंधी जानकारी साझा करने में दुनिया में 8वें स्थान पर है, जबकि 2009 से 2014 के बीच वे 123वें स्थान पर था। दुनिया के करीब 25 देश भारतीय फार्माकोपिया को मान्यता देते हैं और स्वीकार करते हैं।
2: Which recognize and accept the Indian pharmacopoeia।
1: ਮੁੱਖ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰਾਂ ਵੱਲੋਂ ਦੱਸੀ ਗਈ ਦਵਾਈ ਹੀ ਲੈਣ ਅਤੇ ਖੁਦ ਦਵਾਈ ਲੈਣ ਤੋਂ ਗੁਰੇਜ਼ ਕਰਨ। ਉਨ੍ਹਾਂ ਨੇ ਕਿਹਾ ਕਿ ਕਿਸੇ ਦਵਾਈ ਦੇ ਮਾੜੇ ਪ੍ਰਭਾਵ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਮਰੀਕਾ ਦੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 21ਵੇਂ ਸੈਸ਼ਨ ਦੌਰਾਨ ਉੱਚ ਪੱਧਰੀ ਬੈਠਕ ਦੌਰਾਨ ਭਾਰਤੀ ਵਫਦ ਦੀ ਅਗਵਾਈ ਕਰਨਗੇ। ਡਾ ਜੈਸ਼ੰਕਰ ਇਸ ਮਹੀਨੇ ਦੀ 26 ਤਰੀਕ ਨੂੰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਉਹ ਇਸ ਦੌਰੇ ਦੌਰਾਨ ਕਈ ਬਹੁ ਪੱਖੀ ਅਤੇ ਦੋਲੀਆਂ ਮੀਟਿੰਗਾਂ ਵੀ ਕਰਨਗੇ। 22 ਸਤੰਬਰ ਤੋਂ 28 ਸਤੰਬਰ ਤੱਕ ਹੋਣ ਵਾਲੀ ਸਾਲਾਨਾ ਉੱਚ ਪੱਧਰੀ ਮੀਟਿੰਗ ਲਈ ਦੁਨੀਆਂ ਦੇ ਚੋਟੀ ਦੇ ਨੇਤਾ ਸੰਯੁਕਤ ਰਾਸ਼ਟਰ ਸਦਰ ਮੁਕਾਮ ਪਹੁੰਚ ਰਹੇ ਨੇ। ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੀਨੀਅਰ ਪ੍ਰਤੀਨਿਧ ਮਹਾਸਭਾ ਵਿਚ ਹਿੱਸਾ ਲੈਣਗੇ। ਉਹ ਮੁੱਖ ਅੰਤਰਰਾਸ਼ਟਰੀ ਮੁੱਦਿਆਂ ਤੇ ਆਪਣੇ ਦੇਸ਼ਾਂ ਦੀਆਂ ਤਰਜੀਹਾਂ ਅਤੇ ਸਟੈਂਡ ਸਾਹਮਣੇ ਰੱਖਣਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਆ ਗੁਤਰੇਸ ਨੇ ਵਿਸ਼ਵ ਨੇਤਾਵਾਂ ਨੂੰ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਦਿੱਲੀ ਹਾਈ ਕੋਰਟ ਵਿਚ ਅੱਜ 7 ਨਿਆਂਇਕ ਅਧਿਕਾਰੀਆਂ ਨੂੰ ਜੱਜਾਂ ਵਜੋਂ ਸਹੁੰ ਚੁਕਾਈ ਗਈ। ਇਸ ਨਾਲ ਹਾਈ ਕੋਰਟ ਵਿਚ ਜੱਜਾਂ ਦੀ ਕੁੱਲ ਗਿਣਤੀ 50 ਹੋ ਗਈ ਹੈ। ਚੀਫ਼ ਜਸਟਿਸ ਡੀ ਕੇ ਉਪਾਧਿਆਇ ਨੇ, ਜਸਟਿਸ ਨਿਵੇਦਿਤਾ ਅਨਿਲ ਸ਼ਰਮਾ, ਨਿਸ਼ਾ ਸਹਾਏ ਸਕਸੈਨਾ, ਸੰਜੇ ਸ਼ਰਮਾ, ਭਰਤ ਪਰਾਸ਼ਰ, ਅਦਿਤੀ ਚੌਧਰੀ, ਦਿਨੇਸ਼ ਭੱਟ ਅਤੇ ਅਰੁਣ ਭਾਰਦਵਾਜ ਨੂੰ ਅਹੁਦੇ ਦੀ ਸਹੁੰ ਚੁਕਾਈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਕੋਲੇਜੀਅਮ ਦੀ ਸਿਫਾਰਿਸ਼ ਤੋਂ ਬਾਅਦ 19 ਸਤੰਬਰ ਨੂੰ ਇਨ੍ਹਾਂ ਸੱਤਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਬੀਜੇਪੀ ਦੇ ਪ੍ਰਧਾਨ ਪੰਜਾਬ

0: ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਇੰਚਾਰਜ ਸਤੀਸ਼ ਪੂਨੀਆ, ਐਚ ਐਸ ਫੂਲਕਾ, ਤਰੁਣ ਚੁੱਗ, ਸੁਨੀਲ ਜਾਖੜ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਨਸ਼ਿਆਂ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਯਾਤਰਾਵਾਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
1: ਭਾਰਤੀ ਜਨਤਾ ਪਾਰਟੀ ਨਸ਼ੇ ਕੇ ਪੂਰੇ ਨੈਟਵਰਕ ਕੋ ਧਵਸਤ ਕਰਕੇ ਸਮਾਪਤ ਕਰ ਦੇਗੀ, ਯਹ ਹਮਾਰਾ ਸੰਕਲਪ। ਹਮ ਨਸ਼ੇ ਕੀ ਜੜ ਪੇ ਚੋਟ ਕਰੇਂਗੇ, ਹਮ ਉਸ ਚੈਨਲ ਕੋ ਧਵਸਤ ਕਰੇਂਗੇ। ਡਰੱਗ ਮਾਫੀਆ ਕੌਣ ਹੈ, ਪਰ ਵੋ ਵੀ ਸਾਵਧਾਨ ਹੋ ਜਾਏ, ਉਨਕੋ ਛੋੜਾ ਨਹੀਂ ਜਾਏਗਾ, ਵੋ ਤੋ ਜਾਏਂਗੇ ਹੀ, ਲੇਕਿਨ ਉਨਕੀ ਸੰਪਤੀਓਂ ਕੋ ਵੀ ਜਬਤ ਕੀਆ ਜਾਏਗਾ। ਹਮ ਨਸ਼ੇ ਕੇ ਕਾਰੋਬਾਰੀਓਂ ਕੋ ਤਬਾਹ ਔਰ ਬਰਬਾਦ ਕਰਕੇ ਰੱਖ ਦੇਂਗੇ, ਯਹ ਹਮਾਰਾ ਸੰਕਲਪ ਹੈ, ਇਨਕੋ ਕਿਸੀ ਵੀ ਕੀਮਤ ਪੇ ਨਹੀਂ ਛੋੜੇਂਗੇ। ਮੈਂ ਪੰਜਾਬ ਕੀ ਜਨਤਾ ਸੇ ਆਜ ਯਹ ਵਿਨਮ੍ਰ ਪ੍ਰਾਰਥਨਾ ਕਰਨੇ ਆਇਆ ਹੂੰ, ਜੁੜੀਏ ਹਮਾਰੀ ਯਾਤਰਾ ਕੇ ਸਾਥ, ਸਮਰਥਨ ਦੀਜੀਏ ਯਾਤਰਾ ਕੋ, ਮਿਲ ਕੇ ਹਮ ਸਾਥ ਚਲੇਂਗੇ।
0: ਸ੍ਰੀ ਚੌਹਾਨ ਨਸ਼ੇ ਨਾਲ ਬਰਬਾਦ ਹੋਏ ਪਰਿਵਾਰਾਂ ਨੂੰ ਵੀ ਮਿਲੇ। ਇਹ ਯਾਤਰਾ ਪੰਜਾਬ ਨੂੰ ਦਰਪੇਸ਼ ਮੌਜੂਦਾ ਤਿੰਨ ਵੱਡੀਆਂ ਚੁਣੌਤੀਆਂ, ਵੱਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਤੇ ਕੇਂਦਰ ਹੈ। ਉਧਰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕੱਲ੍ਹ ਅਮਲੋਹ ਪਹੁੰਚਣ ਤੇ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ। ਇਸ ਯਾਤਰਾ ਦੀ ਅਗਵਾਈ ਕਰ ਰਹੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਯਾਤਰਾ ਕੋਈ ਰਾਜਨੀਤਿਕ ਲਾਭ ਲੈਣ ਲਈ ਨਹੀਂ, ਸਗੋਂ ਸਮੂਹਕ ਰੂਪ ਵਿਚ ਇਕੱਠੇ ਹੋ ਕੇ ਪੰਜਾਬ ਅੰਦਰ ਨਸ਼ਿਆਂ ਨੂੰ ਠੱਲ ਪਾਉਣ ਦੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNews ਜਲੰਧਰ। ਬੀਜੇਪੀ ਨੇ ਅੱਜ ਸਾਬਕ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਹਾਲੀਆ ਟਿੱਪਣੀ ਨੂੰ ਲੈ ਕੇ ਕਾਂਗਰਸ ਦੀ ਸਖ਼ਤ ਆਲੋਚਨਾ ਕੀਤੀ ਹੈ। ਪਾਰਟੀ ਹੈੱਡਕੁਆਰਟਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਸ੍ਰੀ ਅੰਸਾਰੀ ਨੇ 2019 ਵਿਚ ਲਿਖੀ ਇਕ ਕਿਤਾਬ ਦਾ ਹਵਾਲਾ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸਾਬਕ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹਿੰਦੂ ਰਾਸ਼ਟਰਵਾਦ ਨੂੰ ਕਮਿਊਨਿਜ਼ਮ ਨਾਲੋਂ ਵੱਡਾ ਖਤਰਾ ਮੰਨਦੇ ਸਨ। ਸ੍ਰੀ ਤ੍ਰਿਵੇਦੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅੱਜ ਖੱਬੇ ਪੱਖੀ ਵਿਚਾਰਧਾਰਾ ਵੱਲ ਵਧ ਗਈ ਹੈ ਅਤੇ ਕਮਿਊਨਿਸਟ ਵਿਚਾਰਧਾਰਾ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਕੇਰਲਾ ਦੇ 18ਵੇਂ ਅੰਤਰਰਾਸ਼ਟਰੀ ਦਸਤਾਵੇਜ਼ੀ ਤੇ ਸ਼ਾਰਟ ਫਿਲਮ ਉਤਸਵ ਵਿਚ ਕਿਸੇ ਵੀ ਫਿਲਮ ਦੀ ਸਕਰੀਨਿੰਗ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ। ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਮੰਤਰਾਲੇ ਨੇ ਕਿਹਾ ਕਿ 6 ਫਿਲਮਾਂ ਲਈ ਵਾਧੂ ਜਾਣਕਾਰੀ ਮੰਗੀ ਗਈ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਮੰਤਰਾਲੇ ਨੇ ਕਿਹਾ ਕਿ ਕੁਝ ਫਿਲਮਾਂ ਨੂੰ ਉਨ੍ਹਾਂ ਦੇ ਵਿਸ਼ੇ ਕਾਰਨ ਸਮੀਖਿਆ ਲਈ ਸਬੰਧਤ ਅਧਿਕਾਰੀ ਕੋਲ ਭੇਜਿਆ ਗਿਆ। ਸ੍ਰੀ ਥਰੂਰ ਨੇ ਇਲਜ਼ਾਮ ਲਾਇਆ ਸੀ ਕਿ ਕੇਰਲਾ ਦੀਆਂ 31 ਫਿਲਮਾਂ ਨੂੰ ਫੈਸਟੀਵਲ ਵਿਚ ਦਿਖਾਉਣ ਦੀ ਆਗਿਆ ਨਹੀਂ ਦਿੱਤੀ ਗਈ। ਪਾਕਿਸਤਾਨੀ ਹਵਾਈ ਫੌਜ ਨੇ ਅੱਜ ਤੜਕੇ ਅਫਗਾਨਿਸਤਾਨ ਦੇ ਕੁਨਾਰ ਤੇ ਪਖਤਿਕਾ ਸੂਬਿਆਂ ਵਿਚ ਹਵਾਈ ਹਮਲੇ ਕੀਤੇ ਨੇ। ਇਨ੍ਹਾਂ ਹਮਲਿਆਂ ਵਿਚ 3 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਫਗਾਨ ਮੀਡੀਆ ਅਨੁਸਾਰ ਇਹ ਹਮਲਾ ਕੁਨਾਰ ਸੂਬੇ ਦੇ ਨੁਰਗਲ ਜ਼ਿਲ੍ਹੇ ਵਿਚ ਤੜਕੇ 3 ਵਜੇ ਦੇ ਕਰੀਬ ਹੋਇਆ। ਪਖਤਿਕਾ ਦੇ ਬਰਮਲ ਜ਼ਿਲ੍ਹੇ ਵਿਚ ਵੀ 2 ਹਵਾਈ ਹਮਲੇ ਕੀਤੇ ਗਏ। ਕੁਨਾਰ ਅਤੇ ਪਖਤਿਕਾ ਦੋਵੇਂ ਸੂਬੇ ਪਾਕਿਸਤਾਨ ਨਾਲ ਲੱਗਦੇ ਨੇ। ਇਹ ਘਟਨਾ ਉੱਤਰ ਪੱਛਮੀ ਪਾਕਿਸਤਾਨ ਵਿਚ ਇਕ ਪੁਲਿਸ ਟਿਕਾਣੇ ਤੇ ਹੋਏ ਹਮਲੇ ਤੋਂ 2 ਦਿਨ ਬਾਅਦ ਵਾਪਰੀ ਹੈ, ਜਿਸ ਨਾਲ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਤਣਾਅ ਵਧਣ ਦਾ ਡਰ ਪੈਦਾ ਹੋ ਗਿਆ ਹੈ। ਆਧੁਨਿਕ ਜੰਗੀ ਸਮਰੱਥਾਵਾਂ ਨਾਲ ਲੈਸ ਸਵਦੇਸ਼ੀ ਜਹਾਜ਼ INS ਸਹਿਯਾਦਰੀ ਅਤੇ INS ਕੋਰਾ ਫਿਲੀਪੀਨਜ਼ ਦੀ ਸੂਬੇ ਖਾੜੀ ਪਹੁੰਚ ਗਏ ਨੇ। ਦੋਹਾਂ ਜਹਾਜ਼ਾਂ ਨੂੰ ਜਲ ਸੈਨਾ ਦੀ ਸੰਚਾਲਨ ਤਾਇਨਾਤੀ ਦੇ ਹਿੱਸੇ ਵਜੋਂ ਭੇਜਿਆ ਗਿਆ ਹੈ। ਇਹ ਸਮੁੰਦਰੀ ਜੰਗੀ ਜਹਾਜ਼ ਫਿਲੀਪੀਨਜ਼ ਵਿਚ ਆਸੀਅਨ ਰੱਖਿਆ ਮੰਤਰੀਆਂ ਦੀ ਮੀਟਿੰਗ ਅਤੇ ਸੰਯੁਕਤ ਸਹਿਯੋਗੀ ਗਤੀਵਿਧੀਆਂ ਵਿਚ ਹਿੱਸਾ ਲੈਣਗੇ। ਇਸ ਸਮਾਗਮ ਵਿਚ 10 ਆਸੀਅਨ ਦੇਸ਼ਾਂ ਅਤੇ 8 ਭਾਈਵਾਲ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਹਿੱਸਾ ਲੈ ਰਹੀਆਂ ਨੇ। ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਅਵਾਰਾ ਪਸ਼ੂਆਂ ਲਈ ਆਸਰਾ ਘਰ ਬਣਾਉਣ ਦੇ ਨਿਰਦੇਸ਼ਾਂ ਵਿਰੁੱਧ ਭਾਰਤੀ ਰਾਸ਼ਟਰੀ ਸ਼ਾਹਰਾਹ ਅਥਾਰਟੀ NHAI ਦੀ ਪਟੀਸ਼ਨ ਤੇ ਸੁਣਵਾਈ ਲਈ ਇਕ ਵਿਸ਼ੇਸ਼ ਬੈਂਚ ਦਾ ਗਠਨ ਕਰਨ ਲਈ ਸਹਿਮਤੀ ਦਿੱਤੀ ਹੈ। ਸ਼ਾਹਰਾਹ ਅਥਾਰਟੀ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਵਿਸ਼ੇਸ਼ ਬੈਂਚ ਨੇ ਅਥਾਰਟੀ ਨੂੰ ਆਸਰਾ ਘਰ ਬਣਾਉਣ ਦਾ ਨਿਰਦੇਸ਼ ਦਿੱਤਾ ਸੀ, ਜਦੋਂ ਕਿ ਇਹ ਜ਼ਿੰਮੇਵਾਰੀ ਸਥਾਨਕ ਸੰਸਥਾਵਾਂ ਅਤੇ ਪ੍ਰਸ਼ਾਸਨ ਦੀ ਹੈ। ਜਾਪਾਨ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ 2 ਤਮਗੇ ਜਿੱਤੇ ਨੇ। ਹਿਮਾਂਸ਼ੂ ਢਿੱਲੋਂ ਨੇ 252.4 ਅੰਕਾਂ ਨਾਲ ਚਾਂਦੀ ਦਾ ਅਤੇ ਰੁਦਰਾਂਸ਼ ਪਾਟਿਲ ਨੇ 230.9 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਹਿਮਾਂਸ਼ੂ ਢਿੱਲੋਂ, ਪਾਰਥ ਮਾਨੇ ਅਤੇ ਰੁਦਰਾਂਸ਼ ਪਾਟਿਲ ਦੂਜੇ ਸਥਾਨ ਤੇ ਰਹੇ। ਮਿਕਸਡ ਮਾਰਸ਼ਲ ਆਰਟਸ ਵਿਚ ਸੁਚਿਕਾ ਤਾਰਿਆਲ ਨੂੰ ਔਰਤਾਂ ਦੇ 60 ਕਿਲੋਗ੍ਰਾਮ ਰਵਾਇਤੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਸਿੰਗਾਪੁਰ ਦੀ ਹੁਈ ਹੂਨਟੋ ਤੋਂ 0-2 ਨਾਲ ਹਾਰ ਕੇ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਨੌਜਵਾਨ ਮਾਮਲਿਆਂ ਦੇ

ਖੇਡਾਂ ਬਾਰੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਸੁਚਿਕਾ ਤਾੜੇਯਾਲ ਨੂੰ ਏਸ਼ੀਆਈ ਖੇਡਾਂ ਵਿਚ ਮਿਕਸਡ ਮਾਰਸ਼ਲ ਆਰਟਸ ਦੇ 60 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਦਵਾਈਆਂ ਦੇ ਬੁਰੇ ਤੇ ਪ੍ਰਤੀਕੂਲ ਪ੍ਰਭਾਵਾਂ ਦੀ ਨਿਗਰਾਨੀ, ਮੁਲਾਂਕਣ ਤੇ ਰੋਕਥਾਮ ਵਿਚ ਭਾਰਤ ਦਾ ਸਫ਼ਰ ਆਤਮ ਨਿਰਭਰਤਾ ਦੀ ਇਕ ਸ਼ਾਨਦਾਰ ਮਿਸਾਲ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 21ਵੇਂ ਸੈਸ਼ਨ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਭਾਰਤੀ ਵਫਦ ਦੀ ਅਗਵਾਈ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ ਤੇ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ 2 ਤਮਗੇ ਜਿੱਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਮੈਂ ਉੱਠੇ ਮਾਏ ਮਨਿਓ ਨਾ ਜਾਮਣ ਨੇ ਹੋ ਰਿਆ ਸੈ
1: ਆਪਣੀ ਰਾਹੀ ਜਾਮੂ ਰੱਖਦੇ ਮਤਲਬ ਟਾਈਮ ਕਿਉਂ ਖੋਰਿਆ ਸੈ
0: ਹੋਰ ਮੈਨ ਕੱਜ ਸਾ ਹੁਸਨ ਵਿਸ਼ਵਾ ਮਿੰਤਰ ਨੇ ਮੋਰਿਆ ਸੈ
1: ਚੱਲਾ ਜਨ ਹੀ ਦੁਨੀਆ ਮੈਂ ਫਿਟ ਜਾਗਾ ਉਤ ਢਿੰਡੋਰਾ ਸੈ
0: ਤੂੰ ਗੋਰਾ ਮੈਂ ਸਿਵ ਭੋਲਾ ਕਿਉਂ ਨਾ ਹੈ ਜੋਤ ਮਿਲਾਵੇ ਸੈ
1: ਕੀ ਨਾਰਦ ਕੀ ਹਾਲ ਮੂ ਬੰਦਰ ਸਾ ਬਣਵਾਵੇ ਸੈ
0: ਤੇਰੀ ਪਰੀਆਂ ਜੈਸੀ ਚਾਲ ਪਰੀ ਰੂਪ ਜਿਗਰ ਨਹੀਂ ਖਾਵੇ ਸੈ।